ਮੁਨਾ ਵਿੱਚ ਨਿਤ ਕੀਓ ਤਹਨਾ ਗਨ ਥਈਆ ਕੋਪ ਕੇ ਇੰਦ ਚੜੋ ਬਿਜ ਉਪਰ ਰੋਪ ਕਰਤ ਸਭ ਹਾ ਹਾ ਦਈਆ ਲਾਇ ਉਠਾਇ ਲਿਓ ਗਿਰ ਨਕ ਪਰ ਬੰਸ ਬਜਾਵਤ ਦੇਨ ਚਰਈਆ ਜੱਗੇ ਮੋਹਨ ਮਨ ਮੇ ਮਾਏ ਨਿਤ ਕਰਤ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ ਰਾਧਾ